0: more evidence than ever presented.
1: Let's talk
0: your
1: about
0: election. In this country, we're like a third world country. Your elections are crooked, and you're crooked, and the press is crooked, and so is ABC, and CBS, and CNN. You're one-sided crooked network. So let's call it quits, because I've had enough. Thank you, darling. Have a good time.
1: Mr. President, please, I traveled all the way to Wisconsin.
0: On and off in the rain, and I've given you enough time. You ought to straighten out your press, because you know what? A country can never be great with a dishonest press.
1: Listen,
0: press.
1: We traveled all the way to Wisconsin for the interview.
2: ਅਮਰੀਕੀ ਸਦਰ ਟਰੰਪ ਚੋਣਾਂ ਮੇਂ ਦਾਮਦੀ ਬਾਰੇ ਸਵਾਲ ਦੇ ਜਵਾਬ ਦੇਣ ਬਦਰਾਂ ਸਾਫੀ ਦੇ ਕਾਵੜ ਜੀ ਪਏ ਹੋ ਇੰਟਰਵਿਊ ਦੌਰਾਨ ਮਾਈਕ ਜ਼ਮੀਨ ਦੇ ਉਚਲੀ ਹਾਲਿਓ ਪਏ ਹੋ ਮੁਖਤਲਫ ਜਨਰਲ ਜਨਾਲਾ ਖਣੀ ਤਨਕੀਦ ਬਕਈ ਟਰੰਪ ਮੀਡੀਆ ਕੇ ਕੁੜੂ ਕਰਾਣੀ ਦੇ ਚਿਓ ਤੇ ਚੋਣਾਂ ਮੇਂ ਦਾਮਦਰੀ ਥੀ ਹੋਈ ਸੈਨਟ ਜੀ ਪਲਾਨਿੰਗ ਡਿਵੈਲਪਮੈਂਟ ਕਮੇਟੀ ਚੇਅਰਪਰਸਨ ਕਮਿਸ਼ਨਰ ਥਣ ਤੇ ਮੈਂਬਰਸ ਜੋ ਇਤਜਾਜ सक्कर हैदराबाद मोटरवेज बारे मनसूबो कौमी इक्तदारी काउंसिल के इजलास में वजीर आजम आलो रखने की हिदायत कमेटी मेंबर्स

0: ਅਸੀਂ ਕਾਤਲ ਦੇ ਬਾਰੇ ਮੈਂ ਸਾਰੀ ਜ਼ਿੰਦਗੀ ਮੇਰੀ ਅਸੀਂ ਖਾਏ ਦੇਖੋ ਨਾ ਕਰੋ ਬੇ ਧੋਖੇ ਵਾਲਾ ਮਨੁੱਖਾ ਨੇ ਆਪਕੋ ਨੇ ਹਮੇਸ਼ਾ ਪਰੇਸ਼ਾਨ ਪਰੇਸ਼ਾਨ ਹੁੰਦਾ ਹੈ।
1: ਅੱਛਾ, ਕਿਸੀ ਸੇ ਵੀ ਜ਼ਿੰਦਗੀ ਮੇ ਧੋਖਾ ਨਹੀਂ ਕਰਨਾ ਚਾਹੀਏ, ਆਪਨੇ ਯੇ ਸਬਕ ਸਿੱਖਾ ਹੈ।
0: ਹਾਂ ਜੀ ਬਿਲਕੁਲ, ਜੈਸਾ ਧੋਖੋ ਕਰੇਗਾ ਨਾ, ਜੇ ਮਾਨੋ ਸਾਡੀ ਤੋਂ ਹੈ ਉਹ ਪਹੁੰਚੀ ਹੈ ਮੈਂ ਕਾਮਯਾਬ ਕੰਟੀਨਿਊ।
1: ਚਲੇ, ਯੇ ਵੀ ਅੱਛਾ ਪੈਗਾਮ ਹੈ ਆਪਕਾ। ਕੀ ਨਾਮ ਹੈ ਆਪਕੇ ਦੋਸਤੋਂ ਕੇ, ਯੇ ਵੀ ਬਤਾ ਦੇ।
0: ਅਸੀਂ ਦੋਸਤਾਂ ਦੇ ਨਾਲ ਵਸੂਦਾ ਅਸੀਂ ਸਾਰ ਹੈ ਅਸੀਂ ਸੋਲੰਗੀ ਗੁਲਾਮ ਰਸੂਲ ਮਰੀਆ ਕੁਰਬਾਨ ਖਾਸ ਕੇ ਲਈ ਹਲੀ ਰਜ਼ਾ ਲੈ ਜਾਣੇ ਅਸੀਂ ਕਾਨ ਨੂੰ ਅਜੇ ਸਾਥ ਬੁਦਾ ਜੋ ਫਰਜ਼ਾਨਾ ਪਰਵੀਨ ਜੋ ਮੁਝੇ ਹੱਥ ਜੋ ਰੁਮਾਲ।
1: ਚਲੇ, ਨਿਊਜ਼ ਕਾ ਪੋਏ ਤਵਾਂ ਕੇ ਬੁਦਾਈ ਹੁੰਦਾ ਫਰਜ਼ਾਨਾ ਪਰਵੀਨ। ਠੀਕ ਆ
0: ਦੋਸਤਾਂ ਦੇ ਨਾਲ ਕਨਾ ਸੀ, ਮਿਹਰਬਾਨੀ ਕਰੋ।
1: ਠੀਕ ਆ ਦਾ, ਓਕੇ। ਔਰ ਨਿਊਜ਼ ਕੇ ਬਾਅਦ ਆਪ ਸੁਣ ਲੀਜੀਏਗਾ ਮੈਡਮ ਫਰਜ਼ਾਨਾ ਪਰਵੀਨ ਕੋ। ਔਰ ਆਪ ਜੋ ਹੈ ਨੈਕਸਟ ਕਾਲਰ ਦੇਖਤੇ ਹੈ ਕੌਣ ਹੈ। ਅਸਲਾਮ ਅਲੈਕੁਮ ਭਾਈ, ਆਪ ਜੋ ਵੀ ਕੋਈ ਹੋ ਪਲੀਜ਼ ਪਹਿਲੇ ਰੇਡੀਓ ਬੰਦ ਕਰ ਲੋ, ਯਾ ਮੁਝਸੇ ਫੋਨ ਪੇ ਬਾਤ ਕਰੋ ਯਾ ਰੇਡੀਓ ਪੇ ਸੁਨੋ ਹਮੇ। ਜੀ ਕੌਣ ਬਾਤ ਕਰ ਰਹੇ? ਮੈਂ ਆਪਕੀ ਕਾਲ ਕੱਟ ਕਰ ਰਹੀ ਹੂੰ ਕਿਉਂਕਿ ਆਪਨੇ ਰੇਡੀਓ ਖੋਲਾ ਹੁਆ। ਰੇਡੀਓ ਬੰਦ ਹੈ ਆਪਕਾ। ਜੀ ਕੌਣ ਬਾਤ ਕਰ ਰਹਾ ਹੈ?
2: ਹਾਂ
1: ਸੁਣਨੇ ਵਾਲੋ ਸਰ,
2: ਕਰਨਾ ਚਾਹੂੰਗਾ ਕਿ ਜ਼ਿੰਦਗੀ ਬਹੁਤ ਕੁਛ ਸਿੱਖਾ ਹੈ, ਬਹੁਤ ਕੁਛ ਸਬਕ ਸਿੱਖੇ ਹੈ, ਲੇਕਿਨ ਹੁਣ ਤੇ ਅਮਲ ਨਹੀਂ ਕੀਤਾ ਜਾ ਰਿਹਾ। ਇਹ ਹੈ ਕਿ ਕਿਸੇ ਤੇ ਆਖੇ ਬਣ ਕੇ ਇਤਮਾਦ ਨਹੀਂ ਕਰਨਾ ਚਾਹੀਏ,
1: ਨਹੀਂ ਕਰਨਾ ਚਾਹੀਏ ਇਨਸਾਨ।
2: ਮੇਰੀ ਆਂਖੋਂ ਕੀ ਨਜ਼ਰ ਕਮਜ਼ੋਰ ਹੋ ਗਈ ਹੈ, ਮੈਂ ਲਿਖਨੇ ਪੜ੍ਹਨੇ ਸੇ ਰਹਿ ਗਿਆ ਹੂੰ, ਇਸ ਲਈ ਪ੍ਰੋਗਰਾਮ ਮੈਂ ਸ਼ਾਮਿਲ ਨਹੀਂ ਹੋ ਸਕਤਾ, ਲੇਕਿਨ ਆਪਕੋ ਸੁਣਤਾ ਜ਼ਰੂਰ ਹੂੰ।
1: ਅਰੇ ਵਾਹ ਅਦਾ, ਲੇਕਿਨ ਆਪਨੇ ਆਪਣੀ ਤਬੀਅਤ ਕਾ ਖਿਆਲ ਕਰਨਾ ਹੈ, ਡਾਕਟਰ ਕੋ ਫਾਲੋ ਕੀਆ ਕਰੇ, ਜਿਸ ਵੀ ਡਾਕਟਰ ਕੇ ਪਾਸ ਸੇ ਆਪ ਆਪਣਾ ਟ੍ਰੀਟਮੈਂਟ ਕਰਵਾ ਰਹੇ ਹੋ ਉਸਕੇ ਬਾਅਦ ਕਾਲ ਕਰੇ।
2: ਕਾਲਾ ਮੋਸ਼ੀਆ ਬਤਾ ਦੇ ਹੈ, ਕਾਲਾ ਮੋਸ਼ੀਆ ਬਤਾ ਦੇ ਹੈ, ਉਸਕਾ ਕੋਈ ਇਲਾਜ ਨਹੀਂ, ਬਤਾ ਦੇ ਨਹੀਂ ਹੋ ਰਹਾ, ਕਰਾਚੀ ਤੱਕ ਦਿਖਾਇਆ ਹੈ।
1: ਅੱਲਾ ਤਾਲਾ ਆਪਕੋ ਸਿਹਤ ਵਾਲੀ
2: ਜ਼ਿੰਦਗੀ ਵਾਲੀ ਨਜ਼ਰ ਜੋ ਹੈ ਨਾ ਵੋ ਮੇਰੀ ਨਹੀਂ ਹੈ, ਬਸ ਅੱਲਾ ਦਾ ਕਰਮ ਹੈ ਕਿ ਬਸ
1: ਅੱਲਾ ਤਾਲਾ ਆਪ ਪਰ ਹਮੇਸ਼ਾ ਮਿਹਰਬਾਨ ਰਹੇ, ਆਪਣੇ ਇਲਾਵਾ ਦੁਨੀਆ ਮੈਂ ਆਪਕੋ ਕਭੀ ਵੀ ਕਿਸੀ ਕਾ ਮੋਹਤਾਜ ਨਹੀਂ ਕਰੇ, ਔਰ ਜਿਸ ਮਸਲੇ ਕਾ ਆਪ ਸ਼ਿਕਾਰ ਹੈ ਯਾ ਆਸਾਨੀ ਸੇ ਆਪਕਾ ਮਸਲਾ ਇਨਸ਼ਾ ਅੱਲਾ ਜਲਦ ਅਜ ਜਲਦ ਹੱਲ ਹੋ ਜਾਏਗਾ, ਅੱਲਾ ਤਾਲਾ ਸੇ ਅੱਛੀ ਉਮੀਦ ਰੱਖੋ।
2: ਦੁਆ ਕੀ ਅਪੀਲ ਹੈ
1: ਇਨਸ਼ਾ ਅੱਲਾ,
2: ਮੇਰੇ ਸਾਥ ਹੈ ਮੇਰੀ ਬੇਟੀਆਂ।
1: ਅਰੇ ਵਾਹ ਜ਼ਬਰਦਸਤ, ਹਮਾਰੀ ਤਰਫ ਸੇ ਢੇਰੋ ਢੇਰ ਪਿਆਰ ਬੱਚਿਓ ਕੇ ਲੀਏ, ਬਹੁਤ ਸ਼ੁਕਰੀਆ ਅਦਾ, ਥੈਂਕ ਯੂ।
2: ਔਰ
1: ਚਲੇ ਜੀ, ਨੈਕਸਟ ਜੋ ਸੌਂਗ ਹੈ ਅਭੀ ਮੈਂ ਪਹਿਲੇ ਸੇ ਹੀ ਸੌਂਗ ਲਗਾ ਕੇ ਬੈਠੀ ਹੂੰ, ਜੋ ਵੀ ਹੈ ਵੋ ਨਾਇਲਾ ਔਰ ਰਾਹਿਲਾ ਕੇ ਲੀਏ ਹੈ, ਠੀਕ ਹੈ ਜੀ?
2: ਠੀਕ ਹੈ ਮੇਹਰ,
1: ਓਕੇ ਅਦਾ, ਮਿਹਰਬਾਨੀ ਤਵਾਂ ਜੀ ਤਵਾਂ ਜੀ,
2: ਨਾਮ ਲੈ ਕੇ ਰਾਹਿਲਾ ਔਰ ਰਾਹਿਲਾ ਕੇ ਨਾਮ ਲੈ ਕੇ ਉਸਕੋ ਡੈਡੀਕੇਟ
1: ਕਰਨਾ। ਚਲੇ ਠੀਕ ਹੈ, ਠੀਕ, ਓਕੇ ओके जी। और ये हमारे बहुत ही पुराने लिसनर हैं अदा सुलेमान पहोड़ भाई हमारे, और इनके लिए आप सब ने दुआ करनी है, इन समय तमाम लोगों के लिए दुआ करनी है, जो भी लोग बीमार हैं रब सबको सेहत वाली ज़िंदगी दे, सबको अपनी हिफ्ज़ो अमान में महफूज रखे। नायला और राहिला मुझे सुन रही हैं इस वक्त, तो जनाब नायला और राहिला आप के लिए स्पेशल ये वाला गीत।